ਸ਼ਤੇ ਦੇਖਾ ਕਦੀ ਕਦੀ ਟਾਈਮ ਮਿਲਦਾ ਤੁਹਾਂ ਕਨੇ ਗੱਲਾਂ ਬਾਤਾਂ ਕਰਨ ਦਾ ਤਾਂ ਜਦੋਂ ਟਾਈਮ ਮਿਲ ਲਿਆਉਂਦਾ ਤਾਂ ਦਿਲ ਕਰਦਾ ਸਾਰੀਆਂ ਗੱਲਾਂ ਬਾਤਾਂ ਅੱਜ ਹੀ ਕਰੀ ਲੈਣਾ, ਪਰ ਕਿਆ ਕਰਨਾ ਟਾਈਮ ਦਾ ਵੀ ਧਿਆਨ ਰੱਖਣਾ ਪੈਂਦਾ ਕਨੇ ਵਿੱਚ ਵਿੱਚ ਆਹਾਂ ਤੁਹਾਂ ਤੱਕ ਪਹੁੰਚਾਉਣੇ ਹੁੰਦੇ ਮੈਚਲੀ ਗੀਤ, ਔਰ ਅਗਰ ਗੀਤ ਨਾ ਸੁਣਾਉਣ ਤਾਂ ਥੋੜ੍ਹਾ ਜਿਹਾ ਸਾਡਾ ਕਾਰਜਕ੍ਰਮ ਅਧੂਰਾ ਲੱਗਦਾ ਹੈ, ਕਨੇ ਜੇ ਗੀਤ ਸੁਣਾਈ ਦੇਣ ਤਾਂ ਪੂਰਾ ਲੱਗਦਾ ਹੈ। ਤਾਂ ਪਹਾੜਾਂ ਦੀ ਗੱਲਬਾਤ ਉਹਦੀ ਹੈ ਸ਼ੋਤਿਓ, ਅਤੇ ਦੇਖਾ ਪਹਾੜਾਂ ਦਾ ਜਿਹੜਾ ਮੌਸਮ ਹੁੰਦਾ ਹੈ ਸੈ ਆਪਣੀ ਗੱਲਬਾਤ ਵਾਸਤੇ ਬੜਾ ਹੀ ਪ੍ਰਸਿੱਧ ਹੁੰਦਾ। ਮੌਸਮ ਕੋਈ ਵੀ ਹੋ, ਸਰਦੀਆਂ ਦਾ ਹੋ ਗਰਮੀਆਂ ਦਾ ਹੋ, ਇਹਦੀ ਇੱਕ ਆਪਣੀ ਹੀ ਗੱਲਬਾਤ ਹੁੰਦੀ ਹੈ। ਸਰਦੀਆਂ 'ਚ ਇਹ ਹੁੰਦਾ ਕਿ ਬਰਫ਼ ਬਥੇਰੀ ਪੈਂਦੀ ਹੈ, ਤਾਂ ਬਾਹਰ ਦੇ ਲੋਕ ਇੱਥੋਂ ਬਰਫ਼ ਦਿਖਣ ਵਾਸਤੇ ਵੀ ਆਉਂਦੇ, ਬਰਫ਼ ਦੇ ਨਜ਼ਾਰੇ ਲੈਣ ਵਾਸਤੇ ਆਉਂਦੇ, ਔਰ ਆਹਾਂ ਤਾਂ ਰਹਿੰਦੇ ਹੀ ਬਰਫ਼ਾਂ ਦੇ ਵਿੱਚ ਹਨ। ਕੰਨੇ ਕੰਨੇ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਬਈ ਲੋਕਾਂ ਵਾਸਤੇ ਬੜੇ ਮਜ਼ੇ ਦੀ ਗੱਲ ਹੁੰਦੀ ਹੈ, ਬੜਾ ਅੱਛਾ ਲੱਗਦਾ ਇਸ ਮੌਸਮ 'ਚ ਇੱਥੋਂ ਆਉਣਾ, ਕਿਉਂਕਿ ਨਿਚਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਕਹਿੰਦੇ ਸਾਰੇ ਜਿਹੜੇ ਹੁੰਦੇ ਸੈ ਲੋਕ ਇੱਥੋਂ ਘੁੰਮਣਾ ਫਿਰਨਾ ਆਉਂਦੇ, ਕਹਿੰਦੇ ਠੰਡੀਆਂ ਹਵਾਵਾਂ ਦਾ ਨਜ਼ਾਰਾ ਚੁੱਕਣਾ ਵੀ ਆਉਂਦੇ ਹਨ, ਤਾਂ ਥੋੜ੍ਹਾ ਜਿਹਾ ਹਾਂ ਵੀ ਗੀਤਾਂ ਦਾ ਨਜ਼ਾਰਾ ਚੁੱਕੀ ਲੈਂਦੇ ਹਨ, ਤਾਂ ਉਹ ਮਿਲੀ ਕੇ ਸੁਣਦੇ ਹਨ ਇਹ ਮਾਝਲੀ ਗੀਤ।